ਤੋਂ ਐਜ਼ ਆ ਸ਼ੁਣਾ ਤੂੰ ਹੈ ਜਗਦੇਵ ਕੀ ਆਵਾਜ਼ ਦਾ ਬੈਗੇ ਬੱਠਿਆ ਗੀਤ। ਆਪਣੇ ਬਾਤਚੀਤ ਅੱਗੇ ਬੜਾਉਂਬੇ ਔਰ ਬਾਤ ਰਹਿਥੇ ਲਾਗੇ ਉਹ ਮਾਰੀ ਸੰਸਕ੍ਰਿਤੀ ਗਸ਼ੀ। ਤੋ ਖਾਣ ਪਾਨ ਨੱਚਣਾ ਗਾਣਾ ਔਰ ਪਹਿਨਾਵਾ ਐਜ਼ਾ ਵੀ ਸੰਸਕ੍ਰਿਤੀ ਕਾ ਖਾਸ ਹਿੱਸਾ ਸੋ। ਖਾਣ ਪਾਨ ਕੇ ਬਾਤ ਕਰਬੇ ਤੋ ਮਾਰੀ ਸਿਰਮੌਰ ਦੇ ਬਾਰਾਂ ਤਿਆਰੋ ਕੇ ਹਿਸਾਬ ਸ਼ ਜੂਏ ਸੇ ਬਾਤੇ ਬਾਤੇ ਕੇ ਪਕਵਾਨ ਬਣੇ ਜਾ। ਜੈਸੇ ਹੈ ਵੀ ਉਹ ਰਿਐਲਟੀ ਮੁਝੀ ਚਿਲਟੇ ਪਟਵਾਂਡੇ ਜੂਏ ਸੇ ਖਾਸ ਤੌਰ 'ਤੇ ਬਣੋ। ਗਾਂਵ ਦਾ ਕੀ ਹੈ ਜਾਜੜਾ ਜਾ ਅਗੂਆ ਤੋ ਪੋਲੀ ਜੂਏ ਸੇ ਇਤਲੋ ਵੀ ਬਣੋ ਹੈ। ਹਾਲਾਂਕਿ ਅਜੇ ਬਾਤ ਉਸ ਹੋਏ ਜੇ ਬਿੰਦੇ ਘਰ ਰਿਵਾਜ਼ ਚੁੜਦਾ ਲਾਗਾ ਪਰ ਮੂੰ ਆਪਣੀ ਸੰਸਕ੍ਰਿਤੀ ਜੂਏ ਸੇ ਬਣਾਏ ਥੋਣੇ ਪੜੋ ਤੋ ਐਜਾ ਰਿਵਾਜ਼ ਜੂਏ ਸੇ ਮੂੰ ਜਾਰੀ ਥੋਣਾ ਚਾਹੀ। ਇਹਦੇ ਕੇ ਸਾਥੀ ਬੁੜੀ ਦਿਵਾਲੀ ਮੁਝੀ ਮੁੜਾ ਚਿਊੜੋ ਬਣੋ ਸ਼ਕੁਲੀ ਉਲਾਲੋ ਔਰ ਮਾਸ਼ੋ ਕੀ ਤਿਲਪਾ ਕੀ ਜੂਏ ਸੇ ਖਾਸ ਤੌਰ 'ਤੇ ਬੁਣਾ। ਜਬ ਬੁੜੀ ਦਿਵਾਲੀ ਕੀ ਸ਼ੁਰੂਆਤ ਹੋ ਤੋ ਸੋਪਸ਼ੀ ਅੱਗੇ ਬਿਹੋਰੇ ਲਾਗੋ। ਗਾਂਵ ਕੀ ਦਿਹਾਇਣੀ ਜੂਏ ਸੇ ਬਿਹੋਰੇ ਲਾਓ ਔਰ ਸੋਭੀ ਦਿਹਾਇਣੀ ਖੇ ਹਰ ਗਰਸ਼ੀ ਮੁੜਾ ਸ਼ਕੁਲੀ ਜੂਏ ਸੇ ਤਿੰਨ ਖੇ ਦੇਈ ਜਾਓ। ਇਹਦੇ ਕੇ ਇਲਾਵਾ ਸੁਤੋਲੇ ਜੂਏ ਸੇ ਉਮਾਰੀ ਖਾਣ ਪਾਨ ਕਾ ਇੱਕ ਖਾਸ ਹਿੱਸਾ ਸੋ। ਸੁਤੋਲੇ ਕੇ ਬਾਰੇ ਦੇ ਜ਼ਿਆਦਾ ਜੂਏ ਸੇ ਲੋਕ ਬਣਦੇ ਨੇ ਸੁਤੋਲੇ ਇਤਲੋ ਕੀ ਵਕਤ ਦੇ ਕਿੱਥੀ ਕਿੱਥੀ ਦੇ ਕਾ ਰਿਵਾਜ਼ ਸੋ ਔਰ ਇਹ ਜੋ ਸੁਤੋਲੇ ਇਹ ਕੋਦੋ ਕੇ ਬੁਣੋ।

સબને સુરણાલજો, બલવાન ઠાકુરી નમસ્કાર, રામ રામ. તમારા ભક્તા સંજારે છે મહિને છ મિનિટ ઓર એ જે સમય વહાં છે હારે બિલાસપુરી કાર્યક્રમ રાજે વહાં કાર્યક્રમ છે જે આસે આજ હંગર લગાણી કીએ હે જે આસે અચ્છી તરહ આપણે સમય રા પ્રબંધન કરને આપણી જિંદગી જો કી જે આસે ખુશહાલ બનાઈ સકા હૈ ઓર સોગી સોગી હા ગર લગાણી આત્મ નિર્ભર ભારત અભિયાન રે બારે છે ਜਿਹੜੀ ਖਬਰਾਂ ਹੀ ਅਸੀਂ ਵੀ ਲਗਾਉਣੀਆਂ ਔਰ ਲੋਕ ਗੀਤ ਅਸੀਂ ਸੁਣਵਾਈ ਹੈ ਆਪਣੇ ਜਿਹੜੇ ਸਰੋਤ ਹੈ ਤਿੰਨਾਂ 'ਚੋਂ. ਪਰ ਪਹਿਲੇ ਛੋਟੀ ਇੱਕ ਗੱਲ ਕਰਨੀ. ਦੇਖੋ ਅੱਜ ਕੱਲ੍ਹ 15-16 ਜੂਨ ਤੋਂ ਲੈਣੇ 15 ਜੁਲਾਈ ਤੱਕ ਜੇ ਆ ਅਸੀਂ ਘਰੇ ਘਰੇ ਜਨਗਣਨਾ ਜਿਹੜੇ ਕਰਨ ਵਾਲੇ ਕਰਮਚਾਰੀ ਅਸੀਂ ਆਈ ਕਰਾਂ ਔਰ ਇਹ ਜਿਹੜਾ ਕੰਮ ਹੈ 15 ਜੁਲਾਈ ਤੱਕ ਚੱਲਣਾ. ਇਸ 'ਚ ਪਹਿਲੇ ਚਰਨ 'ਚ ਤਿੰਨਾਂ ਜੀ ਅਸੀਂ ਘਰਾਂ ਦੀ ਗਿਣਤੀ ਕਰਨੀ, ਘਰ ਕੀ ਹਰ ਕੀ ਹੈ ਬਣੀ ਰਹੇ, ਕਿਆ ਸੁਵਿਧਾਈਆਂ, ਜਿਹੜੇ ਛੋਟੇ ਛੋਟੇ ਪ੍ਰਸ਼ਨ ਸਿਤਨਾ ਆਹਾਂ 'ਤੇ ਪੁੱਛਣੇ ਔਰ ਇਹ ਜੇ ਪ੍ਰਸ਼ਨ ਨੇ ਇਹਨਾਂ ਦੇ ਉੱਤਰ ਹਾਂ ਜੋ ਤਿੰਨਾਂ ਜੋ ਅੱਛੀ ਤਰ੍ਹਾਂ ਜੇ ਔਰ ਸਹੀ ਉੱਤਰ ਦੇਣੇ, ਗਲਤ ਉੱਤਰ ਨਹੀਂ ਦੇਣੇ ਹੈ ਨਾ ਕੋਈ ਗਲਤ ਜਾਣਕਾਰੀ ਦੇਣੀ. ਇਹ ਜੇ ਜਾਣਕਾਰੀ ਸਰਕਾਰ ਇਕੱਠਾ ਕਰਾਈ, ਇਹ ਆਉਣ ਵਾਲੇ ਵਕਤਾਂ 'ਚ ਜੇ ਆ ਫਿਰ ਤਾਂ ਇਲਾਕਿਆਂ ਖਾਤਰ ਜਿਹੜੀ ਯੋਜਨਾ ਬਣਨੀ ਆ ਜਾਂ ਕੋਈ ਬਜਟ ਆਵੰਟਨ ਹੋਣਾ, ਤਿਸ ਖਾਤਰ ਜਿਹਾ ਇਹ ਕੰਮ ਹੋਈ ਔਰ ਇਹ ਪੂਰੀ ਤਰ੍ਹਾਂ ਗੋਪਨੀਯ ਰਹੀ. ਇਹ ਜਾਣਕਾਰੀ ਜਿਹਾ ਸੀ ਕਿਸ ਨੇ ਸਾਂਝਾ ਜਿਹਾ ਸਰਕਾਰ ਨਹੀਂ ਕਰਦੀ ਆਈ ਤਾਂ ਬੁਰੇ ਨੇ

ਤਲਬਾ ਪਈ ਸੀਗੀਆਂ ਅੱਜ ਕੱਲ੍ਹ ਕਾਫੀ ਜਗ੍ਹਾ ਲੋਕ ਜਾਂ ਜਿਹੜੇ ਗਣਨਾ ਕਰਨ ਵਾਲੇ ਸੀ ਆਈ ਕਰਾਂ ਔਰ ਲੋਕ ਤਿਨਾਂ ਦੀ ਕਾਫੀ ਜੇ ਅਸੀਂ ਮਦਦ ਵੀ ਕਰੀ ਕਰਾਂ ਤਾਂ ਸਹੀ ਜਾਣਕਾਰੀ ਦੇਣੇ ਜੀ ਅਸੀਂ ਅਹੀਂ ਜੇ ਆ ਜਿਹੜੇ ਸੰਗਣ ਕੇ ਤਿਨਾਂ ਦੀ ਮਦਦ ਵੀ ਕਰਨੀ ਕਿ ਸੋਗੀ ਸੋਗੀ ਜਿਹੜੇ ਸਰਕਾਰੀ ਅਤੇ ਹਰੇ ਯੋਜਨਾ ਦਾ ਜੇ ਲਾਭ ਅਗਰ ਸਹੀ ਜਾਣਕਾਰੀ ਦੇਣਗੇ ਤਾਂ ਹਰੇ ਜਿਹੜਾ ਇਲਾਕਾ ਗਾਂਵ ਆ ਤਿਨਾਂ ਜੋ ਜੀ ਅਸੀਂ ਮਿਲਣਾ ਤਾਂ ਕਾਰਜਕ੍ਰਮ ਸ਼ੁਰੂਆਤ 'ਚ ਅਸੀਂ ਹਾਂ ਲੋਕ ਗੀਤਾਂ ਸੋਗੀ ਕਰਨੀ ਤਾਂ ਪਹਿਲੇ ਸੁਣਾਏ ਇਹ ਲੋਕ ਗੀਤ ਫਿਰ ਅਗਲੀ ਜੀ ਅਸੀਂ ਗੱਲਬਾਤ ਆ।

ਤਮਰਾ ਹੈ ਭਜਨ ਸੁਣਿਆ, ਗਾਇੰਗਰਾ ਹੈ ਮਨਸਾ ਪਿੰਡ ਤੋਰੀ। ਗੱਲਾਂ ਕਰਨੀ ਆਤਮ ਨਿਰਭਰ ਭਾਰਤ ਜਿਹੜਾ ਮਿਸ਼ਨ ਆ ਸਰਕਾਰ ਦਾ, ਇਸ ਵਿਸ਼ੇ ਉੱਪਰ ਦੇਖਾ ਆਤਮ ਨਿਰਭਰ ਹੋਣਾ। ਜੇ ਅਸੀਂ ਹਰੇਕ ਦਾ ਸਪਨਾ ਹੋਵਾਂ, ਚਾਹੇ ਅਸੀਂ ਕੋਈ ਮਾਣੂ ਹੋ ਜਾਂ ਫਿਰ ਇਸੇ ਕੋਈ ਟੱਬਰ ਪਰਿਵਾਰ ਹੋ, ਅਹਰਾ ਸਮਾਜ ਹੋ ਜਾਂ ਫਿਰ ਇਸੇ ਰਾਸ਼ਟਰ ਹੋ, ਔਰ ਆਤਮ ਨਿਰਭਰ ਜਿਹੜਾ ਭਾਰਤ ਦਾ ਮਿਸ਼ਨ ਆ, ਇਸ ਦੀ ਸ਼ੁਰੂਆਤ ਜੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜੀ ਅਸੀਂ 20 ਮਈ 2020 ਜੋ ਕੀਤੀ ਸੀ, ਔਰ ਇਹ ਜੀ ਐਸੇ ਇੱਕ ਬਹੁਤ ਬੜਾ ਕਨੇ ਇੱਕ ਵਿਆਪਕ ਜੀ ਐਸੇ ਆਰਥਿਕ ਮਿਸ਼ਨ ਆ, ਔਰ ਇਸ ਦੇ ਪਿੱਛੇ ਉਦੇਸ਼ ਇਹ ਹੀ ਆ ਕਿ ਸਿਜਿਆਹਾਰੀ ਦੇਸ਼ ਸਾਰੀ ਵਿਦੇਸ਼ੀ ਉਤਪਾਦਾਂ ਪਰ ਜੇ ਨਿਰਭਰਤਾ ਹੀ ਸੀ ਘੱਟ ਤੋਂ ਘੱਟ ਉਹ ਆਹਾਂ ਜੋ ਜੇ ਐਸੇ ਘੱਟ ਤੋਂ ਘੱਟ ਬਾਹਰਲੇ ਮੁਲਕਾਂ 'ਤੇ ਜੇ ਐਸੇ ਕੋਈ ਵੀ ਉਤਪਾਦ ਹੈ ਸੀ ਜੇ ਐਸੇ ਖਰੀਦਣੇ ਪਓ, ਔਰ ਜਿਹੜੀਆਂ ਅਸੀਂ ਸਵਦੇਸ਼ੀ ਵਸਤੂਆਂ ਹੀ ਤਿੰਨਾਂ ਜੋ ਜੇ ਐਸੇ ਪ੍ਰੋਤਸਾਹਨ ਮਿਲੋ, ਤਿੰਨਾਂ ਰਾਜ ਐਸੇ ਖੂਬ ਉਤਪਾਦਨ ਹੋ ਸੇ ਇੱਥੇ ਵੀ ਸੇ, ਤਿੰਨਾਂ ਰਾਜ ਐਸੇ ਖਪਤ ਹੋ ਕਨੇ ਸੇ ਬਾਹਰਲੇ ਮੁਲਕਾਂ ਵਿੱਚ ਜੇ ਐਸੇ ਤਿੰਨਾਂ ਰਾਜਾਂ ਜੇ ਐਸੇ ਨਿਰਯਾਤ ਕਰੀਏ, ਔਰ ਸੋਗ ਸੋਗੀ ਜਿਹੜੀ ਵੈਸ਼ਵਿਕ ਆਪੂਰਤੀ ਸ਼੍ਰਿੰਖਲਾ ਹੀ ਤਿਸ 'ਚ ਵੀ ਜੇ ਅਸੀਂ ਸਾਰੇ ਦੇਸ਼ ਸਾਰੀ ਭਾਰਤ ਦੀ ਜੇ ਅਸੀਂ ਇੱਕ ਮਜ਼ਬੂਤ ਹਿੱਸੇਦਾਰੀ ਹੋ ਔਰ ਹਰ ਉੱਥੇ ਇੱਕ ਜਿਹਾ ਮਜ਼ਬੂਤ ਪਕਸ ਹੋ, ਇਹ ਜਿਹਾ ਸੁਨਿਸ਼ਚਿਤ ਕਰਨਾ, ਔਰ ਇਸ ਖਾਤਰ ਜੇ ਅਸੀਂ ਚਾਹੇ ਰਕਸ਼ਾ ਨਿਰਮਾਣ ਆ ਜਾਂ ਫਿਰ ਦੂਜਾ ਵਿਨਿਰਮਾਣ ਖੇਤਰ ਆ ਜਾਂ ਤਕਨੀਕੀ ਖੇਤਰ ਆ, ਇਹਨਾਂ ਸਭਨੀ 'ਚ ਜੇ ਅਸੀਂ ਆਤਮ ਨਿਰਭਰਤਾ ਬਣਾਉਣੀ, ਇਹ ਸਰਕਾਰ ਜੇ ਅਸੀਂ ਲਕਸ਼ਯ ਰੱਖੀ ਦਾ, ਔਰ ਨਿਰਯਾਤ ਜ਼ਿਆਦਾ ਤੋਂ ਜ਼ਿਆਦਾ ਦੇਸ਼ ਉਹ ਚੀਜ਼ਾਂ ਦਾ ਦੇਸ਼ਾਂ 'ਤੇ, ਯਾਨੀ ਚੀਜ਼ਾਂ ਅਸੀਂ ਜ਼ਿਆਦਾ ਵੇਚੋ ਹਰ ਦੇਸ਼ ਕਨੇ ਖਰੀਦਣਾ ਜੇ ਅਸੀਂ ਘੱਟ ਤੋਂ ਘੱਟ ਉਹ ਇਸ 'ਤੇ ਜਿਹੜਾ ਹਰਾ ਦੇਸ਼ ਆ ਇਸ 'ਚ ਜੇ ਅਸੀਂ ਵਿਦੇਸ਼ੀ ਮੁਦਰਾ ਜੀ ਅਸੀਂ ਬੱਚਤ ਜੇ ਅਸੀਂ ਆਉਣੀ। ਜਿਹੜਾ ਆਤਮ ਨਿਰਭਰ ਭਾਰਤ ਅਭਿਆਨ ਆ, ਇਸ 'ਤੇ ਜੇ ਅਸੀਂ 5 ਮੁੱਖਿਆ ਬਿੰਦੂ ਹੈ, 5 ਮੁੱਖਿਆ ਆਰਥਿਕ ਸਤੰਭ ਹੈ ਜਿਹੜਾ ਹੈ ਜੀ ਅਸੀਂ ਬੋਲੀ ਸਕਦੇ ਹਾਂ। ਜਿਹੜਾ ਪਹਿਲਾ ਇਸਰਾ ਸਤੰਭ ਆ ਸੀ ਆਹਰੀ ਅਰਥ ਵਿਵਸਥਾ, ਆਹ ਜਿਹੜੀ ਅਰਥ ਵਿਵਸਥਾ ਹੀ ਇਹ ਬਹੁਤ ਬੜੀ ਅਰਥ ਵਿਵਸਥਾ ਹੀ, ਔਰ ਇਸ ਤੋਂ ਜੇ ਅਸੀਂ ਹੋਰ ਜ਼ਿਆਦਾ ਕਨੇ ਵਿਸ਼ਾਲ ਵੈਸ਼ਵਿਕ ਸਤਰ ਦੀ ਅਰਥ ਵਿਵਸਥਾ ਬਣਾਉਣ ਖਾਤਰ ਜੇ ਅਸੀਂ ਆਹ ਕੰਮ ਕਰਨਾ, ਤਾਂ ਇਸ ਖਾਤਰ ਜੇ ਅਸੀਂ ਸਭਨੀ ਜੋ ਕੰਮ ਕਰਨੇ ਪਾਉਣਾ, ਚਾਹੇ ਅਸੀਂ ਖੇਤਰ ਆ ਕਿਸਾਨ ਆ ਦੇਸ਼ ਆ ਕਿਸਾਨ ਆ, ਚਾਹੇ ਅਸੀਂ ਬਾਗਬਾਨ ਆ, ਚਾਹੇ ਅਸੀਂ ਸ਼੍ਰਮਿਕ ਆ ਜਾਂ ਫਿਰ ਜਿਹੜਾ ਵਪਾਰੀ ਵਰਗ ਆ ਸੇ, ਤਾਂ ਆਹ ਸਭਨੀ ਜੋ ਇਕੱਠੇ ਮਿਲੇ ਜੇ ਅਸੀਂ ਦੇਸ਼ ਸਾਰੀ ਜਿਹੜੀ ਆਹਰੀ ਅਰਥ ਵਿਵਸਥਾ ਹੀ ਤੀ ਹਜੋ ਮਜ਼ਬੂਤ ਕਰਨਾ ਤੀ ਹਜੋ ਬੜਾ ਕਰਨਾ, ਔਰ ਇਸ 'ਚ ਜੇ ਆਹਰਾ ਦੇਸ਼ ਸਫਲ ਵੀ ਕਰਾਂ, ਆਹਰੀ ਜਿਹੜੀ ਦੇਸ਼ ਸਾਰੀ ਅਰਥ ਵਿਵਸਥਾ ਹੀ ਸੀ ਦੁਨੀਆ ਦੀ ਜਿਹੜੀ ਉੱਚੀਆਂ 10 ਅਰਥ ਵਿਵਸਥਾ ਤਿੰਨਾਂ 'ਚ ਸ਼ਾਮਿਲ ਹੀ, ਔਰ ਇਸਰਾ ਦੂਜਾ ਜਿਹੜਾ ਸਤੰਭ ਆ ਸੇ ਆ ਕਿ ਦੇਸ਼ਾਂ ਜੇ ਅਸੀਂ ਆਧਾਰਭੂਤ ਸੰਰਚਨਾ ਖੜੀ ਕਰਨੀ, ਯਾਨੀ ਕੋਈ ਵੀ ਵਿਵਸਾਏ ਕਰਨੇ ਖਾਤਰ ਜਾਂ ਕੋਈ ਵੀ ਕੰਮ ਕਰਨੇ ਖਾਤਰ ਜੇ ਅਸੀਂ ਅਗਰ ਉੱਥੇ ਆਧਾਰਭੂਤ ਢਾਂਚਾ ਹੋਊਗਾ ਤਾਂ ਸੇ ਕੰਮ ਕਰਨਾ ਜੇ ਆਸਾਨ ਹੋਵਾਂ। ਇਸ ਖਾਤਰ ਜੇ ਅਸੀਂ ਸੜਕਾਂ ਬਣਾਉਣੀ, 24 ਘੰਟੇ ਬਿਜਲੀ ਦੀ ਵਿਵਸਥਾ ਹੋ, ਜੇ ਇੱਥੇ ਜੇ ਉਦਯੋਗ ਲਗੋ ਜਾਂ ਪੂਰੇ ਦੇਸ਼ਾਂ ਜੇ ਅਸੀਂ ਪਾਣੀ ਦੀ ਜੇ ਅਸੀਂ ਵਿਵਸਥਾ ਹੋ, ਔਰ ਫਿਰ ਜਿਹੜਾ ਫੈਕਟਰੀਆਂ 'ਤੇ ਸਮਾਨ ਨਿਕਲਣਾ ਤੁਸੀਂ ਇੱਕ ਅੱਛੀ ਸਪਲਾਈ 'ਚ ਨਾ ਹੋ, ਅਤੇ ਨਾ ਰਾਜੇ ਅਸੀਂ ਅੱਛੀ ਟਰਾਂਸਪੋਰਟੇਸ਼ਨ ਜਾਂ ਪਰਿਵਹਨ 'ਤੇ ਨਾ ਰਾਜੇ ਅਸੀਂ ਉਹ ਇਸ ਖਾਤਰ ਜੇ ਅਸੀਂ ਇੱਕ ਆਧਾਰਭੂਤ ਸੰਰਚਨਾ ਢਾਂਚਾ ਜੇ ਅਸੀਂ ਖੜਾ ਕਰਨਾ, ਔਰ ਤੀਜਾ ਇਸਰਾ ਜਿਹੜਾ ਸਤੰਭ ਆ ਸੇ ਆ ਕਿ ਜਿਹੜਾ ਵਿਵਸਥਾ ਹੀ ਆ ਪ੍ਰਣਾਲੀ ਜਾਂ ਸਿਸਟਮ ਆ ਹਾਰਾ ਇਸ 'ਚ ਹਾਂ ਬਦਲਾਅ ਲਿਆਉਣਾ, ਜਿਹੜੇ ਫਾਲਤੂਰੇ ਕਾਗਜ਼ ਪੱਤਰੇ ਜਾਂ ਲਿਖਾ ਪੜ੍ਹੀ ਇਸ 'ਤੇ ਬਚਣਾ, ਕਿ ਜਿਹੜਾ ਇੱਕ ਤਕਨੀਕੀ ਜਾਂ ਤੁਸੀਂ ਬੋਲ ਸਕਿਆ ਕਿ ਟੈਕਨੋਲੋਜੀ ਡਰੀਵਨ ਜਿਹੜੀ ਵਿਵਸਥਾ ਹੀ ਸੇ ਬਣਾਉਣੀ, ਤਾਂ ਕਿ ਹਰੇਕ ਕੰਮ ਜੇ ਅਸੀਂ ਬਿਲਕੁਲ ਘੱਟ ਤੋਂ ਘੱਟ ਟਾਈਮਾਂ ਪਰੋ, ਚਾਹੇ ਅਸੀਂ ਔਨਲਾਈਨ ਆ ਚਾਹੇ ਅਸੀਂ ਔਫਲਾਈਨ ਆ। ਔਰ ਚੌਥਾ ਸਤੰਭ ਇਸ ਤਰ੍ਹਾਂ ਕਿ ਦੇਖਾ ਹਰ ਜਿਹੜਾ ਦੇਸ਼ ਆ ਇਸ ਜਨਸੰਖਿਆ ਕਰੀਬ 150 ਕਰੋੜ ਹੀ, ਤਾਂ ਇਤਨੀ ਬੜੀ ਜਿਹੜੀ ਵਿਸ਼ਾਲ ਜਨਸੰਖਿਆ ਹੀ ਇਸ 'ਚ ਇੱਕ ਬਹੁਤ ਬੜੀ ਜਿਹੜੇ ਸਿਹਤ ਪੀੜ੍ਹੀ ਜਿਹੜੇ ਨੌਜਵਾਨ ਪੀੜ੍ਹੀ ਸੀ ਕੁਸ਼ਲ ਤਕਨੀਕੀ ਰੂਪਾਂ 'ਚ ਜੇ ਅਸੀਂ ਕੁਸ਼ਲੀ, ਤਾਂ ਤਿੰਨਾਂ ਰਾਜ ਅਸੀਂ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਲੈਣਾ, ਤਾਂ ਕਿ ਜਿਹੜੀ ਜਨਸੰਖਿਆ ਹੀ ਇਹ ਆਹਾਂ ਜੋ ਇੱਕ ਜੇ ਅਸੀਂ ਵਰਦਾਨ ਦੇ ਰੂਪਾਂ 'ਚ ਆਹਾਂ ਜੇ ਅਸੀਂ ਲੈਣੀ। ਔਰ ਤਈਆਂ ਇਸ ਰਾਜ ਦਾ 5 ਸਤੰਭ ਵਾਸੇ ਆ ਮੰਗ, ਜਿਹੜਾ ਹਰਾ ਦੇਸ਼ ਆ ਇਹ ਬਹੁਤ ਬੜਾ ਬਾਜ਼ਾਰ ਆ, ਹਰੇ ਦੇਸ਼ਾਂ 'ਚ ਨਹੀਂ ਬਲਕਿ ਪੂਰੀ ਦੁਨੀਆ ਦਾ ਇੱਕ

ਕੋਸ਼ਿਸ਼ ਕੀ। ਤੇਰਾ ਕਾਰਜਕ੍ਰਮ ਦੇ ਮਾਰੇ ਸੁਣੋ ਇੱਕ ਹੋਰ ਸ਼ੋਭਲਾ ਲੋਕ ਗੀਤ। ਇਹ ਲੋਕ ਗੀਤ ਦਾ ਗਾਣੇ ਵਾਲੇ ਮਾਰੇ ਕਲਾਕਾਰ ਆ ਸਰਲਾ ਦੇਵੀ ਚੰਬਿਆਲ, ਤਲਿਆ ਸਰਲਾ ਦੇਵੀ ਚੰਬਿਆਲ ਵਾਜਦੀ ਇਹ ਸ਼ੋਭਲੀ ਲੋਕ ਸਥਿਤੀ ਮਤਲਬ।

ਤੇਰਾ ਜੀ ਜਥਾ ਸ਼ੋਭਨਾ ਲੋਕ ਗੀਤ ਅਤੇ ਲੋਕ ਗੀਤ ਪੇਸ਼ ਕਰਨ ਵਾਲੇ ਮਾਰੇ ਕਲਾਕਾਰ ਅਤੇ ਸਰਲਾ ਦੇਵੀ ਚੰਬਿਆਲ ਤਾਂ ਤਾਰੇ ਸ਼ੋਭਲੀ ਲੋਕ ਸਤੁਤੀ ਮੌਜੂਦ ਲਓ। ਇਹ ਤਾਂ ਵਿੱਚ ਮਾਰੇ ਆਪਣੇ ਕੁਲੂ ਜ਼ਿਲ੍ਹੇ ਖਾਸ ਮਣੀਕਰਨ ਘਾਟੀ ਬਾਰੇ ਦੀ ਗੱਲ ਕਰਨੀ, ਜੋੜੇ ਦੇ ਗਰਮ ਪਾਣੀ ਜੋ ਸਰੋਤ ਆ, ਗਰਮ ਜਲ ਦੇ ਸਰੋਤ ਆ, ਇਹਦੇ ਬਾਰੇ ਬਖਾਨ ਕਰਨਾ ਬੜਾ ਜ਼ਰੂਰੀ ਆ। ਔਰ ਲੋਕ

ਦੇਨ ਹੁਣ ਕੋਰਨਰ ਲਾ ਦੋ। ਰਾਜਸਵ ਔਰ ਜਨਜਾਤੀ ਵਿਕਾਸ ਮੰਤਰੀ ਜਗਤ ਸਿੰਘ ਨੇਗੀ ਜੀ ਬੋਲੋ ਕਿ ਪ੍ਰਦੇਸ਼ ਸਰਕਾਰ ਉਪੇਕਸ਼ਿਤ ਔਰ ਨਿਰਧਨ ਵਰਗ ਕਲਿਆਣ ਤਾਈਂ ਪ੍ਰਤੀਬੱਧ ਆ। ਮੁੱਖ ਮੰਤਰੀ ਸੁਖਮਿੰਦਰ ਸਿੰਘ ਸੁੱਖੂ ਜੀ ਗੱਲ ਕੀ ਕਿ ਪ੍ਰਦੇਸ਼ ਸਰਕਾਰ ਰਾਜ ਦੀ ਵਿਸ਼ਵ ਸਤਰੀ ਸਵਾਸਥ ਸੇਵਾ ਮੁਹੱਈਆ ਕਰਾਉਣ ਉਦੇਸ਼ਕ ਹੈ। ਚਿਕਿਤਸਕ, ਪੈਰਾਮੈਡੀਕਲ ਔਰ ਤਕਨੀਕੀ ਕਰਮਚਾਰੀ ਜਿਤਨੇ ਵੀ ਖਾਲੀ ਪੌਦਾ ਅਤੇ ਪ੍ਰਾਥਮਿਕਤਾ ਅਧਾਰ ਅਗੇ ਬੋਰਨੇ ਲਾ ਦਿਆ। ਮੁੱਖ ਮੰਤਰੀ IGMC ਸ਼ਿਮਲਾ ਸੁਪਰ ਸਪੈਸ਼ਲਿਟੀ ਹਸਪਤਾਲ ਚਮਿਆਣੇ ਦੇ ਨਿਦਾਨ ਵਿਭਾਗ ਬੈਠ ਕੇ ਅਧਿਕਸ਼ਤਾ ਕੌਰ ਦੀ ਬਿਰਾ ਜੋ ਗੱਲ ਕੀ ਔਰ ਤਿੰਨੇ ਬੋਲੋ ਕਿ ਸਿਟੀ ਸਕੈਨ, ਐਕਸਰੇ ਔਰ ਅਲਟਰਾਸਾਊਂਡ ਦੀ ਨਿਦਾਨ ਸੇਵਾ ਵਜ੍ਹਾ ਕਹਿ ਦੇਣ ਸ਼ੂਨਯ ਪ੍ਰਤੀਕਸ਼ਾ ਅਵਧੀ ਸੁਨਿਸ਼ਚਿਤ ਕਰਨ ਦਿਸ਼ਾ ਦੇ ਕੰਮ ਕਰਦੇ ਕਰਨੇ ਤਿੰਨੇ ਨਿਰਦੇਸ਼ ਜਾਰੀ ਕੀਤੇ। ਮੁੱਖ ਮੰਤਰੀ ਜੀ ਹੈ IGMC ਚਿਕਿਤਸਕ ਕਾ ਮੰਗ ਔਰ ਸੰਸਥਾਨ ਜਲਦ ਜਲਦ ਹੀ 256 ਸਲਾਈਸ ਸਿਟੀ ਸਕੈਨ ਮਸ਼ੀਨ ਦੇ ਮੁਹੱਈਆ ਕਰਾਉਣੇ ਆਸ਼ਵਾਸਨ ਤਿੰਨੇ ਦਿਨਾਂ ਔਰ ਤਿੰਨੇ ਬੋਲੋ ਕਿ ਪ੍ਰਦੇਸ਼ ਸਰਕਾਰ ਸਭ ਇਸ ਜਿਗ ਚਿਕਿਤਸਾ ਮਹਾਵਿਦਿਆਲੇ ਦੇ ਸਵਾਸਥ ਅਵਸੰਰਚਨਾ ਵਿਆਪਕ ਰੂਪਕ ਹੈ ਸਸ਼ਕਤ ਬਣਾਉਣੇ ਬਾਰੇ ਦੇ ਵਚਨਬੱਧ ਆ। ਤੇਰਾ ਜਥੇ ਮਾਰੇ ਅੱਜ ਕੀ ਗੱਲਬਾਤ ਤਾਂ ਕਾਰਜਕ੍ਰਮ ਦੀ ਜਾਣੀ ਮੈਂ ਪਹਿਲੇ ਵੀ ਗੱਲ ਕੀਤੀ ਕਿ ਬਾਈ ਮਾਰਾ ਦੇਸ਼ ਬੜੀ ਮੁਸ਼ਕਿਲ ਕਿ ਆਜ਼ਾਦ ਹੋ ਔਰ ਥੋੜ੍ਹੇ ਜਿਹੇ ਦਿਹਾੜੇ ਬਾਅਦ ਇੱਕੀ ਮਹੀਨੇ ਬਾਅਦ ਮਾਰੇ ਦੇਸ਼ ਦੀ 15 ਅਗਸਤ ਜੋ ਮਾਰੇ ਇੱਕ ਤਿਉਹਾਰ ਹੋ ਮਾਰੇ ਰਾਸ਼ਟਰੀ ਤਿਉਹਾਰ ਮਨਾਉਣੇ ਪਰੰਪਰਾ ਸੋ ਮਨਾਉਣਾ ਤਾਂ ਇਹ ਵਕਤ ਦੀ ਜਿਤਨੇ ਮਾਰੇ ਦੇਸ਼ ਦੀ ਜਿੰਨੀ ਸਮੱਸਿਆ ਰਹੀ ਤਿੰਨਾ ਸਮੱਸਿਆ ਨਿਦਾਨ ਕਰਨੇ ਖਾਤਰ ਮਾਰੇ ਕਲਿਆਣਕਾਰੀ ਸਰਕਾਰ ਕੰਮ ਕਰਦੀ ਲੱਗ ਦਿਆ ਔਰ ਇਹ ਕਰੀ ਦੀ ਅੱਜ ਕੱਲ੍ਹ ਕੇ ਵਕਤ ਦੀ ਅਲਪਸੰਖਿਅਕ ਕਲਿਆਣ ਕਰਨੇ ਤਾਈਂ ਤੁਹਾਨੂੰ ਤੁਹਾਨੂੰ ਪਤਾ ਹੋਣਾ ਸੀ ਕਿ ਭਾਰਤ ਸਰਕਾਰ ਹੈ ਧਾਰਮਿਕ ਅਲਪਸੰਖਿਅਕ ਜੀਵ ਇਹ ਜਿੱਥ ਮੁਸਲਿਮ, ਈਸਾਈ, ਸਿੱਖ, ਬੌਧ, ਪਾਰਸੀ ਔਰ ਜੈਨ ਸਮਾਜਿਕ, ਆਰਥਿਕ ਔਰ ਸ਼ੈਕਸ਼ਣਿਕ ਉਤਥਾਨ ਖਾਤਰ ਇਹਨਾਂ ਲੋਕ ਖਾਤਰ ਸ਼ੁਰੂ ਕੀਤਾ ਇੱਕ ਵਿਆਪਕ ਕਾਰਜਕ੍ਰਮ ਆ। ਇਹਦਾ ਮੁੱਖ ਉਦੇਸ਼ ਅਲਪਸੰਖਿਅਕ ਵਰਗ ਲਈ ਸਨਮਾਨ ਔਰ ਬਰਾਬਰੀ ਅਧਾਰਾ ਗਏ ਮੌਕੇ ਸ਼ਿਕਸ਼ਾ ਹਾਸਲ ਕਰਨ ਅਵਸਰ ਬਣਾਉਣੇ, ਆਰਥਿਕ ਗਤੀਵਿਧੀ ਦੀ ਤਿੰਨੇ ਭਾਗੀਦਾਰੀ ਸੁਨਿਸ਼ਚਿਤ ਕਰਨੇ, ਸ਼ਿਕਸ਼ਾ ਅਵਸਰ ਬਣਾਉਣੇ, ਆਰਥਿਕ ਗਤੀਵਿਧੀ ਤਿੰਨੇ ਭਾਗੀਦਾਰੀ ਹੋਰ ਜ਼ਿਆਦਾ ਸੁਨਿਸ਼ਚਿਤ ਕਰਨੀ ਔਰ ਤਿੰਨੇ ਸੁਰੱਖਿਆ ਲਈ ਬੜਾਵਾ ਦੇਣਾ। ਇਹਦੀ ਖਾਤਰ ਸਰਕਾਰ ਅਲੱਗ ਅਲੱਗ ਸਕੀਮੇ ਚਲਾਈ ਦੀ ਔਰ ਤਿੰਨੇ ਸੁਵਿਧਾ ਵੀ ਪ੍ਰਦਾਨ ਕਰਨੀ ਲਾਈਦੀ ਆ। ਇਹ ਤਾਂ ਜਾਣੇ ਮਾਰੇ ਮੈਟ੍ਰਿਕ ਪਾਸ ਕਰਨ ਕਾ ਪਹਿਲੇ ਔਰ ਮੈਟ੍ਰਿਕ ਪਾਸ ਕਰਨ ਕਾ ਬਾਅਦ ਇਹ ਛਾਤਰਵਿੱਤੀ, ਯੋਗਿਅਤਾ ਸਹਿ ਸਾਧਨ ਛਾਤਰਵਿੱਤੀ, ਵਿਵਸਾਇਕ ਕਾਰਜਕ੍ਰਮ ਪਾਠਕ੍ਰਮ ਖਾਤਰ ਆਰਥਿਕ ਸਹਾਇਤਾ, ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿਪ, ਗੁਣਵੱਤਾਪੂਰਨ ਸ਼ਿਕਸ਼ਾ ਔਰ ਛਾਤਰਾਵਾਸ ਨਿਰਮਾਣ ਔਰ ਆਰਥਿਕ ਕ੍ਰਿਆਕਲਾਪ ਔਰ ਰੋਜ਼ਗਾਰ ਦੇਣੇ ਪਰੰਪਰਾ ਜਾਣੀ ਸਭ ਚੀਜ਼ਾਂ ਮਾਰੇ ਦੇਸ਼ ਸਰਕਾਰ ਹੈ ਅੱਜ ਕੇ ਵਕਤ ਦੀ ਚਲਾਈ ਦੀਆਂ ਔਰ ਅਲਪਸੰਖਿਅਕ ਕਲਿਆਣ ਕਰਨ ਤਾਈਂ ਸਰਕਾਰ ਨੂੰ ਜੋ 15 ਸੂਤਰੀ ਕਾਰਜਕ੍ਰਮ ਆ ਜੋ ਤੁਹਾਨੂੰ ਵੀ ਤੋਂ ਫਾਇਦਾ ਲੈਣਾ ਚਾਹ ਤੁਹਾਨੂੰ ਵੀ ਆਪਣੇ ਨਜ਼ਦੀਕੀ ਜਣ ਕਾਰਿਆਲੇ ਤੇ ਇੱਥੇ ਬਾਰੇ ਦੀ ਜਾਣਕਾਰੀ ਹਾਸਿਲ ਕਰ ਸਕਾਂ। ਤੇਰਾ ਮਾਰੇ ਵੀ ਕਾਰਜਕ੍ਰਮ ਆਖਰ ਦੇ ਸ਼ੁਣ ਇੱਕ ਹੋਰ ਸ਼ੋਭਲਾ ਜੋ ਲੋਕ ਗੀਤ ਇਹ ਲੋਕ ਗੀਤ ਪੇਸ਼ ਕਰਨ ਵਾਲੇ ਮਾਰੇ ਕਲਾਕਾਰ ਆ ਰਾਮ ਲਾਲ ਭਾਰਤੀ।